ਜੇ ਜੀ ਐਮ ਦੇ ਤਾਗ ਨੇ ਉਸ ਚੋ ਹੈ ਕੇਮਾ ਗਈ ਹੈ ਉਹ ਗਿਆ ਦੁਪਾਰ ਚ ਮੁਨ ਗਿਆ ਐਨ ਬਿਚ ਵੀ ਬਿਚ ਗਿਆ ਆਈ ਮਿਸਟਰ ਜੀ ਉਤ ਕੈਨੇਡਾ ਗਿਆ ਬੁਹਿਤ ਸੁਦੋ ਆ ਬਿਚਿਓਨ ਗਿਆ ਕਿ ਬਾਏ ਮੈਂ ਇਹ ਕੋ ਗਿਆ ਨਹੀਂ ਬਟ ਮਾ ਹਾਈ ਹੈ ਇਹ ਤਾਂ ਦੁਮ ਗਿਆ ਮੀਨ ਜੀ ਹਾਈ ਯਿਮ ਦੇ ਤਾਗ ਨੋ ਚੋ ਹੈ ਮੁਗ ਮਗ ਇਸ ਕੁਤ ਗੁਨ ਗਿਆਨ ਆਈ ਹੈ ਕੁਤ ਗਿਚ ਗਿਆ ਵੈਂਚ ਗਿਆ ਨਸ ਸੀ ਆਈ ਮੀਟ ਮੀ ਗੁਦ ਹੋ ਗਿਆ ਤਨ ਹਾਓ ਗਿਆ ਜੀ ਸਪੀਚ ਹੋ ਹੈ ਗਿਆ ਚੁਗੋਨ ਹੈ ਗਿਆ ਜੇ ਤੁਕ ਚ ਗਿਆ ਜੀ ਸ਼ਿੰਸ ਕੁਮਨਾ ਨੋ ਚ ਗਿਆ ਐਗਾ ਕੁਈ ਇਹ ਕਤ ਬਾਜ ਮੋਨ ਹੀ ਤੁਕ ਕੋ ਹੈ ਕੋ ਨੋ ਜੀ ਸ ਆਪ ਟੂਚ ਬੇ ਗੁਸ਼ ਦੇ ਉਸਾ ਵਿਦ ਸਤ ਜੀ ਸਕਸ ਦੋ ਗਜ ਇਕ ਸਪਨਾ ਨੋ ਚ ਪੀਸੋ ਨੀ ਸੋ ਚਮ ਦਾਤ ਨੋ ਮੀ ਨੀਸ਼ ਤ ਨੋ ਗਦੋ ਸੇ ਚ ਨਾ ਰੇ ਸਿਉਤ ਸਟਾਸੋਨ